0: ਨਾਲੇ ਦੰਦ ਵਾਲੇ ਮੂੰਹ ਚੋਂ ਨੇ ਡੱਗੇ ਸਾਲੇ ਮੂੰਹ ਤਾਲੀ ਝੱਗ ਵਾਂਗੂ ਬਹਿ ਜਾਣਗੇ
1: ਰੁਕੀਏ ਰੁਕੀਏ ਸ਼ਾਮੀਆਂ ਦੀ ਐਂਟਰੀ ਤੋਂ ਵੀ ਬਾਕੀ ਹੈ।